0: ਹਰੇਕ ਮੰਗਲਵਾਰ ਹੋਵੇਗਾ ਤੇ ਸੁਣਦੇ ਰਹਿਣਾ ਮਿੱਤਰੋ ਸਟੂਡੀਓ ਦਾ ਫੋਨ ਨੰਬਰ 815-8100 ਬਹੁਤ ਮਿਹਰਬਾਨੀ ਨੱਚਦਾ ਪੰਜਾਬ 104.6 ਪਲੈਨਟ ਐਫਐਮ ਤੇ www.planetaudio.org.nz/nachdapanjab
1: The Sports Weekend features interviews with sports people and commentators, local and national sports updates, and a roundup of the latest from the world of sports. I'm your host, Piggy. You can join me for 2 hours every Saturday from 9:40 a.m. on Planet 104.6 FM or listen online on planetaudio.org.nz/sportsweekender.